0: ਹਰੇਕ ਹੀ ਜੀ 30 ਸਾਲ ਮੈਂ ਸੁਣਿਆ ਜੀ ਗਾਣਾ ਪੂਰਾ।
1: ਅੱਛਾ ਅੱਛਾ
0: ਹਾਂ ਜੀ
1: ਜ਼ਰੂਰ।
0: ਮੈਂ ਵੀ ਇਸ ਤਰ੍ਹਾਂ ਨਹੀਂ ਸੁਣਵਾਇਆ, ਪਸੰਦ ਆਈ ਜੀ।
1: ਅੱਛਾ ਇਹ ਵੀ ਪਸੰਦ ਆਈ।
0: ਹਾਂ ਜੀ
1: ਚਲੋ ਭਾਈ ਬੜੀਆ ਹੈ ਭਾਈ, ਬਹੁਤ ਬੜੀਆ ਬਾਈ। ਤੋ ਰੰਧਿਆ ਕੋਸ਼ਿਸ਼ ਤੋ ਯਹੀ ਰਹਿ ਬਈ ਕਿ ਸਾਰੀ ਕੀ ਸਾਰੀ ਮਤਲਬ ਜੋ ਵੀ ਬਾਤਚੀਤ ਸੁਣਵਾ, ਚਾਹੇ ਕੋਈ ਹਮੇ ਕੋਈ ਅਲਗ ਸੇ ਜਾਣਕਾਰੀ ਦਿਆ, ਚਾਹੇ ਰਾਗਨੀ ਸੁਣਵਾ, ਚਾਹੇ ਨਾਟਕ ਸੁਣਵਾ, ਚਾਹੇ ਸਾਂਗ ਸੁਣਾ, ਕਿ ਭਾਈ ਇਹ ਪਸੰਦ ਕਾ ਹੋਰ ਉਹਨੂੰ ਪਸੰਦ ਆ, ਕੋਸ਼ਿਸ਼ ਮਾਰੀ ਯਹੀ ਰਹੇ। ਚਲੋ ਹੋਰ ਖੇਤੀਬਾੜੀ ਠੀਕ ਸੇ ਹੈ?
0: ਠੀਕ ਹੈ ਜੀ, ਅਸੀਂ ਸਭ ਤੋਂ ਜੀ।
1: ਚਲੋ ਠੀਕ ਹੈ, ਤੋ ਠੀਕ ਹੈ ਫਿਰ ਰੰਧਿਆ ਜੀ। ਅੱਛਾ ਹੈਲੋ ਹੈਲੋ
2: ਹੈਲੋ,
1: ਰਾਮ ਰਾਮ ਜੀ।
2: ਰਾਮ ਰਾਮ ਜੀ,
1: ਨਾਮ ਬਤਾ ਦੋ, ਜਗ੍ਹਾ ਬਤਾ ਦੋ।
2: ਅਨਿਲ ਭਾਈ ਬੋਲੋਗੇ ਜੀ?
1: ਅਸ਼ੋਕ ਭਾਈ ਬੋਲੋ ਭਾਈ।
2: ਅੱਛਾ ਜੀ, ਅਸ਼ੋਕ ਭਾਈ ਜੀ।
1: ਹਾਂ ਜੀ।
2: ਅੱਛਾ ਜੀ, ਰਾਮ ਰਾਮ ਜੀ।
1: ਰਾਮ ਰਾਮ ਜੀ, ਬਤਾਓ ਜੀ ਪ੍ਰੋਗਰਾਮ।
2: ਪ੍ਰੋਗਰਾਮ ਬੜੀਆ ਲੱਗ ਗਿਆ ਜੀ।
1: ਆਪਣਾ ਆਪਣਾ ਨਾਮ ਤਾਂ ਨਹੀਂ ਬਤਾਇਆ ਭਈ, ਆਪਣੇ ਬਤਾਓ।
2: ਨਾਮ ਸਤੀਸ਼ ਹੈ ਜੀ।
1: ਸਤੀਸ਼ ਕਾਸ਼ੇ ਬੋਲ ਰਹੇ ਹੋ?
2: ਗਾਵਾਂ ਖਰਲ ਸੇ ਜੀ।
1: ਆ ਖਰਲ ਜੀ। ਅੱਛਾ
2: ਖਰਲ ਅਰਜੀ
1: ਖਰਲ
2: ਜੀ।
1: ਅੱਛਾ
2: ਖਰਲ ਸੇ।
1: ਅੱਛਾ ਪ੍ਰੋਗਰਾਮ ਕਿਸੇ ਲੱਗ ਗਿਆ ਭਾਈ ਸਤੀਸ਼?